ਬੈਕਬੋਨ ਜੱਟ ਦੀ ਆਰਟ ਪੈਤੀ ਹੋਲੀ ਹੈ ਭਾਈ ਗੱਡੀ ਮੈਂ ਹੋਰ ਬਤਾਓ ਕਿਆ ਚੱਲਾ ਹਾਂ ਜੀ ਜੱਟਾਂ ਨੂੰ ਇੰਟਰੋ ਤੋਂ ਦੇਣ ਦਿਓ ਇੱਕ ਵਾਰੀ ਫਿਰ ਸੇ ਚਲੋ ਜੀ 1 2 3 ਐਕਸ਼ਨ